ਰਜ ਏਕ ਸੁਨੋ ਰੇ ਪੰਡਤਾ ਆਬ ਖਿਚ ਖਨਨ ਜਾਈ ਅਚਰਜ ਏਕ ਸੁਨਤ ਰੇ ਪੰਡਤਾ ਆਬ ਖਿਚ ਖਨਨ ਜਾਈ ਸੁਨ ਨਰ ਗੁਣ ਗੰਧਰਵ ਜਨ ਮੋਹੈ ਤ੍ਰਿਭਵਨ